ਇਹ ਪੇਂਟ ਤੁਹਾਂ ਸੁਣੀ ਬਾਬਾ ਜੀ ਦੀ ਪਿਆਰੀ ਜੀ ਪੇਂਟ ਸੀ ਕਨੇ ਇਸਾ ਜੋ ਗਾਇਕ ਕਰਦੇ ਥੇ ਸੰਜੀਵ ਦੀਕਸ਼ਿਤ ਹੋਰਾਂ ਕਨੇ ਅਗਲਾ ਭਜਨ ਉਹਨਾਂ ਸੁਣਨਾ ਸ਼ਿਵ ਸ਼ੰਭੂ ਜੀ ਦਾ ਪਿਆਰਾ ਜਿਹਾ ਭਜਨ ਆਵਾ ਸੁਣੀ ਲੈਂਦੇ।

ਸਾਰੀਆਂ ਚੀਜ਼ਾਂ ਇਹਨਾਂ 'ਤੇ ਲੈ ਲੈਂਦੇ, ਪਰ ਬਦਲੇ 'ਚ ਹਾਂ ਕਿਆ ਦਿੰਦੇ, ਇਹ ਕਦੀ ਸੋਚਿਆ ਤੂੰ? ਹਾਂ ਬਦਲੇ 'ਚ ਹਾਂ ਇਹ ਕਰ ਸਕਦੇ ਕਿ ਹਾਂ ਬੜੇ ਸਾਰੇ ਪੇੜ ਲਗਾ ਸਕਦੇ। ਚਲਾ ਜੀ, ਅਗਰ ਆਹ ਆਪਣੇ ਜੀਵਨ 'ਚ ਮੰਨਿਆ 10 ਪੇੜ ਲਗਾਏ ਅਤੇ ਫਲਦਾਰ ਪੇੜ ਲਗਾਏ, ਬਹੁਤ ਅੱਛੇ ਪੇੜ ਲਗਾਏ ਤੇ, ਤਾਂ ਵੀ 10 ਚਤੇ ਤਾਂ 8, 7, 5 ਬਚ ਗਏ ਹੀ ਨਾ, ਲੱਗ ਗਏ ਨਾ, ਔਰ ਸਾਲੋਂ ਲੱਗੀ ਜਾਂਦੇ ਇੱਕ ਪੇੜ ਜੋ ਬਹੁਤ ਵੱਡਾ ਹੋਣੇ ਵਾਸਤੇ, ਔਰ ਇਹ ਜੋ ਪੇੜ ਹੈ ਫਿਰ ਕਈ ਸਾਲਾਂ ਤੱਕ ਬਸ ਦੇਈ ਜਾਂਦਾ। ਸਭ ਸੇ ਜ਼ਿਆਦਾ ਜ਼ਰੂਰੀ ਆਹਾਂ ਦੀ ਪ੍ਰਾਣ ਵਾਯੂ, ਅਗਰ ਆਹ ਜੋ ਇਹ ਪ੍ਰਾਣ ਵਾਯੂ ਨਾ ਮਿਲੇ ਤਾਂ ਵੀ ਆਹ ਕਦੀ ਜੀ ਸਕਦੇ? ਆਹਾਂ ਦਾ ਜੀਵਨ ਕਿਆ ਜੀਵਨ ਹੋ ਸਕਦਾ? ਪਰ ਨਹੀਂ ਜੀ, ਆਹਾਂ ਦਿਆ ਦੇ ਨਾ, ਆਹਾਂ ਬਹੁਤ ਸਾਰਾ ਪ੍ਰਦੂਸ਼ਣ ਦਿਆ ਦੇ, ਆਹ ਬਹੁਤ ਸਾਰਾ ਗੰਦਗੀ ਦਿਆ ਦੇ, ਆਹਾਂ ਇਹ ਸਭ ਕੁਛ ਦਿਆ ਦੇ ਪ੍ਰਕਿਰਤੀ ਜੋ ਇਹਨਾਂ ਪੇੜਾਂ ਜੋ, ਬਲਕਿ ਆਹਾਂ ਸਾਫ਼ ਸਫਾਈ ਰੱਖੀਏ, ਆਹਾਂ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਈਏ, ਹੈ ਨਾ, ਉਹਨਾਂ ਦੀ ਰਖਵਾਲੀ ਕਰੀਏ, ਬਿਲਕੁਲ ਉਵਾਂ ਹੀ ਜੀਆਂ ਇੱਕੀ ਦੋਸਤਾਂ ਦੀ ਕਰਦੇ। ਬੋਲਾਂ ਇਹ ਦੇਖਾ ਵੀ ਦੋਸਤੋ ਕਿ ਅਗਰ ਆਹ ਜੋ ਬੜਾ ਤਨਾਵ ਵਧੀ ਜਾਏ, ਹੈ ਨਾ, ਆਹ ਜੋ ਬੜਾ ਕੋਈ ਜੈਸੇ ਗਮ ਹੈ, ਆਹਾਂ ਦਾ ਮਨ ਨਹੀਂ ਲਗਾਦਾ, ਆਹਾਂ ਬੜਾ ਦੁਖੀ ਮਹਿਸੂਸ ਕਰਾ ਦੇ, ਤਾਂ ਬੋਲਦੇ ਕਿ ਉਹ ਵਾਲੀ ਦਿਲ ਦੀ ਗੱਲ ਜਿਹੀ ਸੀ ਤੁਹਾਂ ਜੋ ਇੱਕੀ ਬ੍ਰਿਕਸ਼ਾ ਸੌਗੀ, ਇੱਕੀ ਪੇੜਾ ਸੌਗੀ ਗਲਾਉਣਾ ਚਾਹੀਦੀ। ਬੋਲਾਂ ਕਿ ਤੁਹਾਂ ਦੀਆਂ ਗੱਲਾਂ ਜੋ ਮਹਿਸੂਸ ਕਰਨ ਦੀ ਕਸ਼ਮਤਾ ਰੱਖਦੇ ਪੇੜ, ਹੈ ਨਾ, ਉਹੀ ਨਾ ਸਭਸੇ ਅੱਛੇ ਸਾਥੀ ਆਹਾਂ ਦੇ, ਸਭਸੇ ਅੱਛੇ ਦੋਸਤ ਆਹਾਂ ਦੇ, ਜੋ ਆਹਾਂ ਜੋ ਆਕਸੀਜਨ ਦਿੰਦੇ, ਆਹ ਜੋ ਸਾਂਸ ਦਿੰਦੇ, ਉਸ 'ਤੇ ਅੱਛਾ ਭਲਾ ਔਰ ਕਿਆ ਹੋ ਹੀ ਸਕਦਾ? ਕੁਛ ਵੀ ਨਹੀਂ ਹੋ ਸਕਦਾ। ਔਰ ਆਹ ਜੇ ਇਸੇ ਨਾ ਜੋ ਦੁੱਖ ਦਿਆ ਦੇ, ਇਹਨਾਂ ਜੋ ਯਹਾਂ ਕਸ਼ਟ ਦਿਆ ਦੇ, ਤਾਂ ਬਈ ਯਹਾਂ ਕਾਹੇ ਦੇ ਇਨਸਾਨ ਹੋਏ? ਆਹਾਂ ਤਾਂ ਕੈਸੇ ਦੇ ਇਨਸਾਨ ਨਹੀਂ ਹੋਏ, ਆਹਾਂ ਤਾਂ ਜਾਨਵਰਾਂ ਦਾ ਕੰਮ ਕਰਨਾ ਸ਼ੁਰੂ ਕਰੀਤਾ। ਤਾਂ ਚਲਾ ਬਈ ਇੱਕ ਛੋਟਾ ਜਿਹਾ ਵਾਅਦਾ ਆਹਾਂ ਵੀ ਕਰੀਏ ਕਿ ਅਗਰ ਆਹ ਜੋ ਪੇੜ ਕੱਟਣ ਦੀ ਜ਼ਰੂਰਤ ਪਈ, ਤਾਂ ਆਹ ਜ਼ਰੂਰੀ ਨਹੀਂ ਹੈ ਕਿ ਪੂਰਾ ਦਾ ਪੂਰਾ ਪੇੜ ਕੱਟੀਏ, ਥੋੜ੍ਹਾ ਜਿਹਾ ਉਹਨਾਂ ਦੀ ਸ਼ਾਖਾ 'ਤੇ ਆਹ ਆਪਣਾ ਕੰਮ ਚਲਾ ਸਕਦੇ, ਬਾਕੀ ਪੇੜ ਜੋ ਹੈ ਜ਼ਿੰਦਾ ਰੱਖੀ ਸਕਦੇ। ਦੂਜੀ ਗੱਲ, ਆਹ ਉਸਦੇ ਬਦਲੇ ਬਹੁਤ ਸਾਰੇ ਖੂਬ ਸਾਰੇ ਪੇੜ ਲਗਾ ਸਕਦੇ, ਔਰ ਇਹ ਗੱਲ ਹਾਂ ਅਗਲੀ ਪੀੜ੍ਹੀ ਯਾਨੀ ਕਿ ਬੱਚਿਆਂ 'ਚ ਜ਼ਰੂਰ ਜ਼ਰੂਰ ਸਮਝਾ ਸਕਦੇ ਕਿ ਦੇਖਾ ਬਈ ਇਹ ਛੋਟਾ ਜਿਹਾ ਪੌਦਾ ਤੂੰ ਲਗਾਉਣਾ ਹੈ, ਔਰ ਇਸੋ ਵੱਡਾ ਹੁੰਦੇ ਦੇਖਣਾ ਹੈ, ਇਸੋ ਵੱਡਾ ਹੁੰਦੇ ਦੇਖਣਾ ਹੈ, ਕੰਨੇ ਸੌਗੀ ਸੌਗੀ ਰੋਜ਼ ਇਸਨੇ ਗੱਲ ਕਰਨੀ ਹੈ, ਇਸਨੇ ਹਾਲ ਚਾਲ ਇਸਦਾ ਪੁੱਛਣਾ ਹੈ, ਦੇਖਣਾ ਕਿਤਨੀ ਉਸਦੀ ਜਿਵੇਂ ਬੋਲਦੇ ਨਾ ਵੀ ਗਰੋਥ ਹੈ, ਜੋ ਉਸਦੀ ਬੜੋਤਰੀ ਹੈ, ਉਹ ਕਿਤਨੇ ਤਰੀਕੇ ਨੇ, ਅੱਛੇ ਤਰੀਕੇ ਕਨੇ ਹੁੰਦੀ, ਉਸ ਤੋਂ ਲੱਗਦਾ ਵੀ ਹਾਂ ਮੇਰੀ ਸੌਗੀ ਵੀ ਕੋਈ ਹੈ ਜੋ ਗੱਲਬਾਤ ਕਰਾਦਾ। ਔਰ ਬੋਲਦੇ ਕਿ ਅਗਰ ਤੁਸੀਂ ਇਹਨਾਂ ਹੀ ਪੌਦਿਆਂ ਸੌਗੀ, ਚਾਹੇ ਤੁਸੀਂ ਇਸੇ ਪੌਦੇ ਆਪਣੇ ਘਰ ਅੰਦਰ ਰੱਖੇ ਰਹੇ ਹੋ, ਗਮਲਿਆਂ 'ਚ ਲਗਾਏ ਰਹੇ ਹੋ, ਕਿਆਰੀਆਂ 'ਚ ਲਗਾਏ ਰਹੇ ਹੋ, ਜਾਂ ਆਪਣੇ ਬਾਗਾਂ ਵਿੱਚ ਲਗਾਏ ਰਹੇ ਹੋ, ਹੈ ਨਾ, ਤਾਂ ਅਗਰ ਤੁਸੀਂ ਉਹਨਾਂ ਸੌਗੀ ਗੱਲਬਾਤ ਕਰਦੇ, ਤਾਂ ਇਹ ਤੁਸੀਂ ਜੋ ਮਹਿਸੂਸ ਕਰਦੇ, ਔਰ ਜਦ ਤੁਸੀਂ ਇਹਨਾਂ ਨੇ ਗੱਲਬਾਤ ਨਹੀਂ ਕਰਨਾ, ਮਤਲਬ ਨਹੀਂ ਕਰਦੇ, ਛੱਡੀ ਦਿੰਦੇ, ਹੈ ਨਾ, ਜਾਂ ਤੁਸੀਂ ਟਾਈਮ ਨਹੀਂ ਲੱਗਦਾ, ਤਾਂ ਇਹ ਵੀ ਮਹਿਸੂਸ ਕਰਦੇ ਕਿ ਅੱਜ ਕੱਲ੍ਹ ਆਹਾਂ ਦੇ ਦੋਸਤ ਆਹਾਂ ਸੌਗੀ ਗੱਲ ਹੀ ਨਹੀਂ ਕਰਦੇ, ਕਿਤੇ ਨਾ ਕਿਤੇ ਹਲਕਾ ਫੁਲਕਾ ਪੀਲਾ ਹੋਣਾ ਸ਼ੁਰੂ ਹੋ ਜਾਂਦੇ, ਹਲਕਾ ਫੁਲਕਾ ਇਹਨਾਂ ਦੇ ਪੱਤੇ ਝੜਨਾ ਸ਼ੁਰੂ ਹੋ ਜਾਂਦੇ, ਯਾਨੀ ਕਿ ਥੋੜ੍ਹਾ ਇਹ ਕਿਤੇ ਨਾ ਕਿਤੇ ਦੁਖੀ ਹੋਣਾ ਜੇ ਐਸਾ ਸ਼ੁਰੂ ਕਰ ਦਿੰਦੇ, ਮਹਿਸੂਸ ਕਰਦੇ ਦੁੱਖ ਜੋ, ਤਾਂ ਆਹਾਂ ਕਿਆ ਗੱਲ ਕੀਤੀ ਸੀ ਕਿ ਆਹਾਂ ਦੁੱਖ ਨਾ ਦੇਣਾ, ਨਾ ਆਹਾਂ ਖੁਦ ਦੁਖੀ ਹੋਣਾ, ਆਹਾਂ ਮਾਨਵਤਾ ਦਾ, ਇਨਸਾਨੀਅਤ ਦਾ ਧਰਮ ਨਿਭਾਉਣਾ, ਆਹਾਂ ਦਇਆ ਭਾਵ ਦਿਖਾਉਣਾ ਆਪਣੇ ਕਰਮਾਂ 'ਤੇ, ਆਪਣੇ ਬੋਲੀਆਂ 'ਤੇ, ਆਪਣੇ ਮਨਾਂ 'ਤੇ, ਹੈ ਨਾ, ਫਿਰ ਚਾਹੇ ਉਹ ਕੋਈ ਇਨਸਾਨ ਹੋ, ਚਾਹੇ ਕੋਈ ਜੀਵ ਜੰਤੂ ਹੋ, ਜਾਂ ਪਿਆਰੇ ਪਿਆਰੇ ਪੰਛੀ ਪੰਖੇਰੂ ਹੋਂਦ, ਜਾਂ ਫਿਰ ਹੋਂਦ ਆਹਾਂ ਦੇ ਸੱਚੇ ਪੱਕੇ ਸਭਸੇ ਅੱਛੇ ਮਿੱਤਰ ਯਾਨੀ ਕਿ ਬ੍ਰਿਕਸ਼। ਤਾਂ ਇਹਨਾਂ ਗੱਲਾਂ ਬਾਤਾਂ ਸੌਗੀ ਅੱਜ ਕੱਲ੍ਹ ਗਲਤ ਸਾਂਝੀ ਕਾਰਿਕ੍ਰਮ ਦਾ ਸਮੇਂ ਪੂਰਾ ਹੋਆ ਦਾ, ਪਰ ਸਮੇਂ ਹੈ ਥੋੜ੍ਹਾ ਜਿਹਾ ਬਲ ਬਚਿਆ ਹੈ, ਆਹ ਇੱਕ ਪਿਆਰਾ ਜਿਹਾ ਲੋਕ ਗੀਤ ਜ਼ਰੂਰ ਸੁਣਵਾਉਣਾ, ਤਾਂ ਚਲਾ ਸੁਣ ਲੈਂਦੇ ਪਿਆਰਾ ਜਿਹਾ ਲੋਕ ਗੀਤ।

0: ਕੁਝ ਤੇਰੇ ਤੇ ਘੱਟ ਹੋਣਾ ਪਾਣ ਜਿੱਤ ਤੇਰੀ ਆਈ ਨਾ ਇਹ ਤੇਰੀ ਬਗਾੜੀ ਦੀ
1: ਤੇਰੀ ਬਗਾੜੀ ਦੀ ਨੀ ਐ ਮਾਂ ਉੱਪਰ ਗਈ ਹੋ
0: ਹਾਂ ਤੂੰ ਵੀ ਮੇਰੇ ਪਿੱਛੇ ਪਈ ਘਰ ਆ ਨਾ ਮੁੰਨੀ ਲੈ ਦੱਸ ਪਹਿਲਾਂ ਮੈਂ ਵੀ ਦੇਖ ਲਾਂਗੀ ਮੈਨੂੰ ਪਕੜਨੇ ਦੇ
2: ਮਾਨੀ ਮਾਨੀ ਮਾਨੀ ਮਾਨੀ
1: ਦੇ ਦੇ ਮਿੰਨੇ ਮਿੰਜੋ ਤਾਂ ਦੇ ਦੇ ਮੁੰਨੀ
2: ਮਾਨੀ ਦੇਣਾ
1: ਦੇਣਾ ਮਿੰਜੋ ਦੇ ਦੇ
2: ਮੇਰਾ ਟਿੰਕੂ ਆ ਮੈਂ ਨਹੀਂ ਦੇਣਾ ਤੂੰ ਹਾਂ ਉਡਾਈ ਦੇਣਾ ਮੇਰਾ ਟਿੰਕੂ
1: ਆਹ ਨਹੀਂ ਉਡਾਣੀ ਹੈ ਤੂੰ ਦੱਸ ਤਾਂ ਸਹੀ ਆਹ ਜੋ ਵੀ ਤਾਂ ਹੀ ਪਕੜੀ ਰੱਖੀ ਦਾ ਤਾਂ
2: ਮਾਨੀ ਮੈਂ ਆਪਣੇ ਗੱਪੂ ਮਾਮੂ ਜੋ ਹੀ ਦੇਣਾ
0: ਹਾਂ ਗੱਪੂ ਮਾਮੂ ਜੋ ਹੀ ਦੇਣਾ ਸੇ ਵੀ ਤੂੰ ਹਾਂ ਸਹੀ ਪੁੱਠੇ ਕੰਮਾਂ ਕਰਾਂ ਤੂੰ ਦੱਸ ਤਾਂ ਸਹੀ ਮਿੰਜੋ ਦੇਖਣੇ ਤਾਂ ਦੇ ਦੇਖਣੇ ਤਾਂ ਦੇ ਪਹਿਲਾਂ ਦੇ ਆ
2: ਮਾਨੀ
1: ਦੱਸ ਮੁੰਨੀ ਮਿੰਜੋ ਦੇ
0: ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ
1: कोई नहीं बच्चा कोई नहीं
2: माने कौन आया मेरा चिड़ू मैं शिकायत करनी तू हाँ नहीं उन मामू मामू
3: ओ मुन्नी ओ मुन्नी कह रहे हो तू बच्चे हाँ है चिड़ू कुत्ती है
2: मम्मी ये करने मास के मिले ये दवाई दिया
3: पकड़े तो पुछी नहीं ए चिड़ू जख्मी था जख्मी
0: हाँ
3: लंगड़ा था ए, इस ते चली नहीं होता था उड़ी नहीं होता था ताई ते पकड़े इन्हें छोटा बच्चा और चिड़ी पकड़ी लाओ पकड़ी सकता कदी तो है अपना दिमाग नहीं काम करता
0: उड़ी गया
3: ਤੇ ਦੂਏ ਪਕਸ਼ੀ ਹੁੰਦੇ ਨਾ ਵੱਡੇ ਹੈ ਖਾਈ ਲੈਂਦੇ ਨੇ ਕਾਇਲ ਪਕਸ਼ੀ ਮਾਰਦੇ ਨੇ ਖਾਈ ਲੈਂਦੇ ਹੁੰਦੇ ਪਤਾ ਵੀ ਹੈ ਪੱਟੀ ਕਰਨੀ ਤੀ ਸੀ ਦੁਆ ਲਗਾਣੀ ਤੀ ਤੀ ਸੀ ਉਹ ਫਿਰ ਹੀ ਛੱਡਣਾ ਹਾ
1: ਹਾਏ ਬੋ ਐੜਾ ਜੇ ਪਤਾ ਹੁੰਦਾ ਤਾਂ ਹਾਂ ਉਡਾਣ ਆਈ ਨਹੀਂ ਹਸੈ
0: ਚੱਲ ਨਿਆਲੀ ਲੈਂਦੀ ਤੀ ਜੇ ਦੁਆਈ ਲਾਈ ਤੀ ਸੋਨਾ
3: ਆ ਜਾਣਾ ਜਿੰਨੀ ਨਾ ਫਿਰ ਲਾਂਗੇ ਦੁਆਈ ਅੱਛਾ
2: ਮਾਮੂ ਮੇਰੇ ਟਿੰਗੂ ਜੋ ਟੋਲੀ ਨੇ ਲਿਆ ਵਾ
3: ਹਾਂ ਲਿਆਉਂਦੇ ਵਿੱਚ ਲੈ ਜਾਂਦੇ ਨਾ ਪਰ ਤਿਸ਼ੂ ਆ ਕੀ ਕਰਨਾ ਪੱਟੀ ਕਰਨੀ ਜਾਂ ਦੁਆਈ ਵੀ ਲਗਾਣੀ अच्छा तिशु ना बड़ी बड़ी पीड़ थी लग रही
2: अच्छा मामू
3: हाँ फिर आना ना जिन्नी बछवाड़े मिलना ना तिनी आवाज भी लगानी है
4: मने मने मने
3: फिर चली जाए अच्छा फिर तिशु ले आऊंगे ना फिर पकड़ी ना तिशु पट्टी करके फिर छड़ देंगे
2: ओ मेरा अच्छा मामू
3: दिखा यह धरती पर हुण चिड़ू बड़े कटी गए ਚਿੜੀਆਂ ਨਹੀਂ ਰਹੀਆਂ ਇੱਥੇ ਪਰਿਆਵਰਣ ਦਾ ਸੰਤੁਲਨ ਬਣਾਏ ਰੱਖਣ ਵਾਸਤੇ ਇਹਨਾਂ ਚਿੜੀਆਂ ਦੀ ਬੜੀ ਜ਼ਰੂਰਤ ਹੁੰਦੀ ਹੈ ਇਹ ਵੀ ਆਹਾਰੇ ਮਿੱਤਰ ਹੁੰਦੇ ਨੇ ਪਤਾ ਹੈ
1: ਪਤਾ ਨਹੀਂ ਕਿਆ ਗਲਾਂਦਾ ਹੋਊਗਾ ਜਾਂਡੇ ਤੂੰ ਵੀ
3: ਇਹ ਚਿੜੀਆਂ ਜਿਹੜੀਆਂ ਨੇ ਹੁਣ ਖਤਮ ਹੋਇਆ ਕਰਦੀਆਂ ਔਰ ਕੁਛ ਪ੍ਰਜਾਤੀਆਂ ਤਾਂ ਇਹਨਾਂ ਦੀਆਂ ਬਿਲਕੁਲ ਹੀ ਲੁਪਤ ਹੋ ਗਈਆਂ
1: ਬਥੇਰੀਆਂ ਤਾਂ ਤੋਤੇ ਨੇ ਕੁਟਾਰੀਆਂ ਨੇ ਕਊਏ ਨੇ ਬੜੀਆਂ ਬੜੀਆਂ ਪੂਛਾਂ ਵਾਲੇ ਫਾਸੜੇ ਨਾ पत्तियां खाई छड़ियां आजकल दिख अंब सेब आदमीया काट के दिनन ज्यादा खा दे।
3: अच्छा तो तू भी ना कटारी हाय केटर केटर केटर मत कर ज्यादा।
1: देख मिंजो गलादा कटारी मिंजो गलादा केटर केटर केटर मत करदा।
3: तेरा ता ना कटारी होना चाहिदा।
2: कटारी मासी कटारी मासी।
1: खरा मैं कटारी मासी खरी मैं।
0: नहीं पर कुट्टो गल ठीक लगा दी मिंजो गप्पू दी ना कि पहले अंगन पर होए रहंदे ही चिड़ियां ने तोते आंदे ही बड़े भारी है ना पर हुण मिंजो लगा था कि कुछ घट है भया अगर रोटी पानी होए ना कौ आई जो तो तीन चार दिन है फुलका ही है पे रहंदा।
1: बस कर अड़िए बथेरे ना अजकल भी
0: बथेरे तो होंगे ना पर तितने जे पहले होंदे हे बड़ी बड़े घटी गए।
3: ओ कुछ कौ ता ए हरे गे होने सुने लई ने
0: रहन
3: सहन जड़ा जीवन है ना वो है खराब करीता
0: खराब।
3: पुराने जड़े मकान होंदे से ना हारे ता एक आलने वास्ते कौंसले वास्ते अपने मकान च जगह बनांदे थे।
0: हां छिंडे छिंडे होते कच्चे घरां विच ओहो
3: आ उठी रहंदे थे ता अपना घर बनाए ने रहंदे थे।
0: अच्छा
3: आहे चोगा पांदे थे
0: आहे ता अंडे लेके आए थे नरसंगा लाई करने। हां
3: ता उन ता दूए मकान बनी गए लेंटर वाले स्लैब वाले किथी चिड़िया वास्ते कोई जगह नहीं ता उन इन बेचारे कुछ ही रहना।
0: हां ये तो बड़ी पर चिंता वाली गल ही है ना।
3: हां पहले ए आहरे खेतरा ते गान पांदे है ना गान।
0: हां बोलदा ने।
3: हां हां ता तिथि जेड़ा दाना रही जांदा ता तिसी चुगी लेंदे थे। ता उन साहब दाना भी नहीं मिलता इना यूं
0: ता जी गान पांदे है ना ता से हां हरी जबरी जी दादी नहीं एक अम्मा बोला है ती हजो से बोलन ती नहीं ओ आजकला ता पंछियां जो भी जाग लगी दे।
3: हां बोलदे थे ना।
0: हां
3: ता उने कुछ ते खाना खाने रे नहीं इने वास्ते ता ए भी लई पे मुकना। एक गल और पहले आए फाके चलांदे थे सिर्फ
0: दिहाड़ी
3: वाले आज कल ता कोई भी छोटी मोटी रस्म होए तसे पटाके गंडू बम्ब आलू बम्ब चलाना शुरू कर दिंदे
0: पिपलियां बम्ब।
3: हां
0: अच्छा
3: पिपलियां बम्ब अप्पू ते पिपलियां बम्ब कुत्थे हुंदा
0: ओ मैं आहे ते तिने चलांदे छोटे छोटे जी हुंदियां हिस्से लाल लाल
1: मुर्गी छाप बोलदे तिस जो
0: ਮੀਏ ਮੁਰਗੀ ਛਾਪ ਮੋਟੀ ਹੁੰਦੀ ਪਿਪਲੀ ਬੰਬ ਲਾਲ ਰੰਗੇ ਦੀ ਨਹੀਂ ਹੁੰਦੇ ਪਤਲੇ ਪਤਲੇ।
3: ਅੱਛਾ ਅੱਛਾ ਇਹ ਬੋਲਦੀ ਨਹੀਂ ਪਿਪਲੀ ਰੰਗ ਬੋਲਦੀ।
1: ਹਾਂ ਤਿਸ ਜੋ ਲਾਲ ਪਟਾਕੇ ਬੋਲਦੇ।
0: ਹਾਂ ਤੇ ਤੂੰ ਵੀ ਬਥੇਰਿਆਂ ਕਰਾਈ ਤੂੰ ਵੀ ਪੁਰਾਣਾ ਖਾਈ ਲੈਂਦੇ ਆਲੀਆਂ
3: ਅੱਜ ਕੱਲਾ ਕੀ ਪਤਾ ਕੋਈ ਕਰਵਾ ਚੌਥ ਹੋਇਆ ਖੁਸ਼ੀ ਦਾ ਤਾਂ ਪਟਾਕੇ ਚਲਾਉਂਦੇ। ਅੱਛਾ ਫਿਰ ਜਨਮ ਦਿਨ ਹੋਇਆ ਤਾਂ ਪਟਾਕੇ ਚਲਾਏ ਆਦੇ ਵਾਧੂ ਪ੍ਰਵੇਸ਼ ਕਰਨਾ ਤਾਂ ਪਟਾਕੇ ਚਲਾਏ ਆਦੇ ਜੰਗਲਾਂ ਚ ਪਟਾਕੇ ਚਲਾਉਂਦੇ ਮੈਚ ਜਿੱਤੀ ਜਾਓ ਕੋਈ ਕ੍ਰਿਕਟ ਦਾ ਤਾਂ ਵੀ ਪਟਾਕੇ ਚਲਾਉਂਦੇ ਬਈ ਪਟਾਕੇ ਹੀ ਪਟਾਕੇ ਪਟਾਕੇ ਚਲਾਏ ਨੇ ਇਹਨਾਂ ਪੰਛੀਆਂ ਦਾ ਦਿਲ ਟੁੱਟ ਜਾਂਦਾ ਦਿਲ ਸਿੱਧੀ ਚੋਟ ਪੈਂਦੀ ਦਿਲਾਂ ਚ
0: ਡਰੀ ਜਾਂਦੇ
3: ਕਲੇਜੇ ਚ ਕਹਿੰਦੇ ਕੋਈ ਕੋਈ ਪੰਛੀ ਤਾਂ ਜਦ ਵੱਡਾ ਪਟਾਕਾ ਵੱਜਦਾ ਨਾ ਤਾਂ ਇਹ ਉੜਦੇ ਉੜਦੇ ਥੱਲੇ
0: ਆਏ ਬਹੁਤ ਤੇੜੇ ਤਾਂ ਨਹੀਂ ਹੋਇਆ ਹਰੇ ਵਿਚਾਰੇ ਟਿੰਗੂ ਨੇ
3: ਵਿਚਾਰੇ ਇਹਨਾਂ ਕੀ ਕਰਨਾ ਕੁੱਥੇ ਰਹਿਣਾ ਇਹਨਾਂ ਹੈਨਾ।
0: ਪਰ ਇੱਕ ਗੱਲ ਹੋਰ ਵੀ ਦੇਖ ਨਾ ਮਿਆ ਇਹ ਜੇ ਇਹ ਵੱਡੇ ਵੱਡੇ ਕੀ ਬੋਲਦੇ ਨੇ ਨਾ ਇਹ
3: ਟਾਵਰ
0: ਇਹਨਾਂ ਟਾਵਰਾਂ ਨੇ ਵੀ ਗਲਾਂਦੇ ਪਏ ਇਹਨਾਂ ਤਾਰਾਂ ਨੇ ਹੈ ਮਰਿਆ ਦੀਆਂ ਚਿੜੀਆਂ
3: ਹਾਂ ਇਹਨਾਂ ਤੇ ਵੀ ਵਿਪਰੀਤ ਤਰੰਗਾਂ ਨਿਕਲਦੀਆਂ ਨਾ ਜਿਹੜੀ ਕਿ ਚਿੜੀਆਂ ਵਾਸਤੇ ਹਾਨੀਕਾਰਕ ਹਨ।
0: ਬੜੇ ਭਾਰੀ ਟਾਵਰ ਏ ਦੇਖਾ ਤੂੰ ਜਾ ਕੀਤੀ ਤਾਂ ਕਿਤਨੇ ਭਾਰੀ ਟਾਵਰ ਏ
1: ਇਹ ਜੇ ਤੂੰ ਗਲਾ ਦੀ ਟਾਵਰ ਲਗੀ ਦੇ ਜਗ੍ਹਾ ਜਗ੍ਹਾ ਟਾਵਰ ਤਾਂ ਫਿਰ ਫੋਨ ਰੱਖੀ ਦੇ ਤਾਂ ਗੱਲ ਤਾਂ ਕਰਨੇ ਫੋਨ ਨਾ ਹੋਣ ਇਸੇ ਦੇ ਜ਼ਰੀਏ ਤਾਂ ਤੂੰ ਇੱਕ ਦੂਜੇ ਨੇ ਸੰਪਰਕ ਚ ਰਹਿ ਦੇ
0: ਸੈ ਤਾਂ ਠੀਕ ਆ ਨਾ ਮੀਏ ਕੁੱਟੋ ਪਰ ਮੀਏ ਪਹਿਲੇ ਘਰਾਂ ਚ ਨਾ ਗਰਾਵਾਂ ਚ ਇੱਕ ਫੋਨ ਹੁੰਦਾ ਹਾਂ ਇੱਕ ਟੈਲੀਫੋਨ ਹੁੰਦਾ ਹਾਂ ਸਾਰੇ ਆਪਣੇ ਆਪਣੇ ਉਹ ਇੱਕ ਹੀ ਘਰਾਂ ਤੇ ਗਲਾਉਂਦੇ ਇਹ ਹੁਣ ਫਿਰ ਜੇ ਅਸੀਂ ਲੱਗੀ ਗਏ ਘਰ ਘਰ ਫੋਨ ਹੁਣ ਤਾਂ ਮੋਬਾਈਲ ਫੋਨਾਂ ਨੇ ਅਤੀ ਲੱਗੀ ਗਈ ਹੁਣ।

ਸਾਰਿਆਂ ਭੀਂ ਸ਼ਰੋਤਿਓ, ਕਾਰਜਕ੍ਰਮ ਤੁਹਾਂ ਦਾ ਆਪਣਾ, ਆਕਾਸ਼ਵਾਣੀ ਹਮੀਰਪੁਰ ਤੁਹਾਂ ਦਾ ਆਪਣਾ, ਬੋਲੀ ਤੁਹਾਂ ਦੀ ਆਪਣੀ, ਤਾਂ ਭਈ ਦੇਰ ਕੈਸਰੀ ਦਿਲਾਂ ਦੀ ਮੀਟ ਪਹਾੜੀ ਗੀਤ ਲਈ ਕੰਨੇ ਹਾਜ਼ਰੀ ਮੈਂ ਤੁਹਾਂ ਦੀ ਦੋਸਤ ਪੂਜਾ ਸ਼ਰਮਾ, ਤਾਂ ਭਈ ਕਰਾਂ ਕਬੂਲ ਆਪਣੀ ਦੋਸਤ ਪੂਜਾ ਸ਼ਰਮਾ ਦਾ ਪਿਆਰ ਭਰਾ ਨਮਸਕਾਰ। ਤਾਂ ਭਈ ਮਿੱਠੀ ਮਿੱਠੀ ਗੱਲਾਂ ਬਾਤਾਂ ਹੋਣੀ ਅੱਜ ਕੇ ਕਾਰਜਕ੍ਰਮ ਚ, ਕੰਨੇ ਯਹਾਂ ਸੁਣਾਣੇ ਤੁਹਾਂ ਜੋ ਬਾਂਕੇ ਬਾਂਕੇ ਛੇੜ ਛੇੜ ਮਿੱਠੇ ਮਿੱਠੇ ਲੋਕ ਗੀਤ। ਤਾਂ ਭਈ ਕਰਾਂ ਲੋਕ ਗੀਤਾਂ ਦਾ ਸਿਲਸਿਲਾ ਸ਼ੁਰੂ, ਔਰ ਗੱਲਾਂ ਬਾਤਾਂ ਤਾਂ ਖੂਬ ਸਾਰੀ ਕਰਨੀ, ਇਹ ਵਾਅਦਾ ਤਾਂ ਤੁਹਾਨੂੰ ਨੇ ਯਹਾਂ ਦਾ ਪੱਕਾ, ਔਰ ਇਹ ਕਾਰਜਕ੍ਰਮ ਵੀ ਤੁਹਾਨੂੰ ਜੋ ਬਹੁਤ ਪਸੰਦ ਆਣਾ, ਇਹ ਵੀ ਯਹਾਂ ਜੋ ਯਕੀਨ ਪੱਕਾ। ਤਾਂ ਚਲੋ ਭਈ ਸੁਣੀ ਲੈਂਦੇ ਪਹਿਲਾਂ ਲੋਕ ਗੀਤ, ਕਿਉਂਕਿ ਭਈ ਦੋਸਤੋ ਆਹਾਂ ਹਿਮਾਚਲੀ, ਤੁਹਾਂ ਹਿਮਾਚਲੀ, ਕਿੰਨੇ ਛੇੜ ਜੇ ਆ ਆਹਾਂ ਦਾ ਪਿਆਰਾ ਹਿਮਾਚਲ, ਔਰ ਇਹ ਤਾਂ ਦੁਨੀਆਂ ਦੀ ਜੰਨਤ ਹੈ ਦੋਸਤੋ, ਇਹੜੀ ਜਿਹੀ ਜੰਨਤ ਤਾਂ ਪੂਰੀ ਦੁਨੀਆਂ ਚ ਹੋਰ ਕਿਤੇ ਮਿਲਣੀ। ਤਾਂ ਪਹਿਲਾਂ ਲੋਕ ਗੀਤ ਆਹਾਂ ਹਿਮਾਚਲ ਦੇ ਨਾਮ ਦਾ ਸੁਣਨਾ।

ਤਾਂ ਦੋਸਤੋ ਭਈ ਮੇਲਿਆਂ ਦੀ ਸੈਰ ਵੀ ਹੋਏਗੀ ਤਾਂ ਤੂੰ ਜੋ ਦੱਸੀ ਦੇਈਏ ਕਿ ਇਹ ਸੈਰ ਤੂੰ ਕੀਤੀ ਕਾਰਜਕ੍ਰਮ ਦਿਲਾਂ ਦੇ ਮੀਤ ਪਹਾੜੀ ਗੀਤ ਦੇ ਜ਼ਰੀਏ ਔਰ ਇਹ ਕਾਰਜਕ੍ਰਮ ਤੂੰ ਸੁਣਾ ਦੇ ਆਕਾਸ਼ਵਾਣੀ ਹਮੀਰਪੁਰ ਤੇ ਐਫ ਐਮ ਬੈਂਡ 101.8 ਮੈਗਾਹਰਟਜ਼ ਪਰ ਆਪਣੀ ਦੋਸਤ ਪੂਜਾ ਸੌਗੀ।